ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ ਆਲ ਆਫ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਜੀ ਮੈਂ ਕਿਹੜੀ ਸੁਣੀ ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਸ਼ੁਰੂ ਹੋ ਚੁੱਕਾ ਹੈ ਔਰ ਸਿਮਰਨ ਕੌਰ ਵੀ ਆ ਚੁੱਕੀ ਹੈ ਤੁਸੀਂ ਕਿੱਥੇ ਸੁਣਿਓ ਦੱਸੋ ਮੈਨੂੰ ਕਿਉਂਕਿ 4 ਘੰਟੇ ਅਬ ਨਹੀਂ ਆ ਅਕੇਲੇ ਅਕੇਲੇ ਤੋਂ 4 ਘੰਟੇ ਮੈਂ ਕਿਆ ਕਰ ਪਾਊਂਗੀ ਯਾਰ ਜਬ ਤੱਕ ਆਪ ਲੋਕੋ ਕੇ ਮੈਸੇਜਸ ਨਹੀਂ ਆਏਗੇ ਜਬ ਤੱਕ ਆਪ ਲੋਕੋ ਕੇ ਕਾਲਸ ਨਹੀਂ ਆਏਗੇ ਸਾਡਾ ਪੈਟਰੋਲ ਤਾਂ ਤੁਸੀਂ ਹੋ ਯਾਰ ਚਲੋ ਫਿਰ ਤਿਆਰ ਹੋ ਜਾਓ ਆਪਣੀ ਗੱਡੀ ਧੁੰਮ ਧੁੰਮ ਚਲਾਤੇ ਹੈ ਔਰ 4 ਘੰਟੇ ਆਪਣੇ ਹੈ ਔਰ ਕੈਸੇ ਬਿਤਾਤੇ ਹੈ ਫਨ ਕੇ ਸਾਥ ਮਸਤ ਮਿਊਜ਼ਿਕ ਹੋਗਾ ਮਸਤ ਬਾਤੇਂ ਹੋਊਂਗੀ ਐਂਡ ਹੈਪੀ ਸੈਟਰਡੇ ਕੈਸਾ ਰਹਾ ਆਪਕਾ ਵੀਕੈਂਡ ਉਸਕੇ ਬਾਰੇ ਮੇਂ ਵੀ ਬਾਤ ਕਰੇਂਗੇ ਸੁਣਤੇ ਰਹੀਏ ਰੇਡੀਓ ਓਲਿਵ ਕੋਰ ਕਹਿਤੇ ਰਹੀਏ ਜੀਓ ਬਿੰਦਾਸ ਨੰਬਰ ਯਾਦ ਦਿਲਾ ਦੇਤੀ ਹੂੰ 3311063 ਇਸ ਨੰਬਰ ਪੇ ਆਪ ਮੁਝੇ ਵਟਸਐਪ ਕਰ ਸਕਤੇ ਹੈ।